ਬਹੁਤੇ ਸਾਈ ਸਾਈ ਸਾਈ ਦੇ ਵਸਤਾਂ ਦੇ ਆ ਕੇ ਪਰ ਕਿਸੇ ਕੋਲ ਜੀ ਵੱਧ ਹੈ ਨਾ ਕਿਤੇ ਹੋਈ ਨਹੀਂ ਜੋ ਸਰੇ ਵਿੱਚ ਬਚਪਨ ਸੀ ਪਿਆਰ ਜੋ ਆਮ ਬਾਣੀ ਮੁਝੇ ਗੁਜ਼ਰ ਤੋ ਸਰੀਰ ਬੰਦਾ ਬਿਲਕੁਲ ਅਲੱਗ ਸਾ ਉਸਕੋ ਚਾਹਨਾ ਉਸਨੇ ਖੁਦ ਕੀ ਖੁਰਾਕ ਉਸਨੇ ਜਾਣੇ ਗੰਤਵਯ ਜਿਸ ਬੁਲਾਈ ਚਿੰਤਨ ਕਰਨ ਦੀ ਨਗਰ ਨਹੀਂ ਇਹ ਆਤਮਾ ਗਰੀਬੀ ਸੰਪਤੀ ਪ੍ਰਾਪਤ ਕਰਨ ਲਈ ਆਏ ਜੋ ਸੰਸਾਰ ਜੋ ਰਸ ਇਸੇ ਬੁਲਾਈ ਖਬਰਦਾਰ ਅਵਤੀ